0: ਠੀਕ ਹੈ ਜੀ,
1: ਵਧੀਆ ਜੀ, ਆਪਣੇ ਆਪ ਨੂੰ ਸੰਭਾਲਦੇ ਰਹੋ, ਫਿਰ ਬਾਕੀ ਰੱਬ ਰੱਖੇ।
0: ਹਾਂ ਜੀ ਬਿਲਕੁਲ, ਬਗੈਰ ਬੰਦਾ ਕੰਮ ਤੇ ਬਾਹਰ ਨਾ ਜਾਓ
1: ਜੀ,
0: ਜੋ ਲਾਜ਼ਮੀ ਕੰਮ ਹੈ ਫਿਰ ਬੰਦਾ ਜਾਵੇ। ਅੱਜ ਕੱਲ੍ਹ ਤਾਂ ਜ਼ਮਾਨਾ ਏਦਾਂ ਦਾ, ਕੁੜੀਆਂ ਮੁੰਡੇ ਬਾਹਰ ਉੱਤੇ ਘੁੰਮ ਜਾਂਦੇ
1: ਜੀ।
0: ਤੁਹਾਡਾ ਸ਼ਹਿਰ ਤਾਂ ਮਾੜਾ ਹਾਈਜੈਟ ਸ਼ਹਿਰ ਹੈ ਜੀ ਚੰਡੀਗੜ੍ਹ
1: ਜੀ। ਤੁਹਾਡਾ ਸੁਨੇਹਾ ਇਹ ਹੈ ਕਿ ਗਰਮੀ ਦੇ ਮੌਸਮ 'ਚ ਆਪਣੇ ਆਪ ਨੂੰ ਸੰਭਾਲ ਕੇ ਰੱਖੋ,
0: ਸੰਭਾਲ ਕੇ ਰੱਖੋ ਜੀ, ਹਾਂ, ਬਗੈਰ ਕੰਮ ਤੋਂ ਬਾਹਰ ਨਾ ਜਾਓ।
1: ਹਾਂ ਜੀ, ਸ਼ੁਕਰੀਆ ਜੀ
0: ਰਾਜਕੁਮਾਰ ਜੀ, ਗੱਲਬਾਤ ਕਰਨ ਲਈ।
1: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
2: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ ਪਿਆਰਿਓ।
2: ਰਾਜਪਾਲ ਸੈਣੀ ਜੀ, ਪਿੰਡ ਚੱਕ ਸ਼ੇਖੂਪੁਰ ਕਲਾਂ ਜੀ।
1: ਰਾਜਕੁਮਾਰ ਸੈਣੀ?
2: ਨਹੀਂ ਨਹੀਂ, ਰਾਜਪਾਲ ਸੈਣੀ ਜੀ।
1: ਰਾਜਪਾਲ ਸੈਣੀ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਸੈਣੀ ਜੀ।
2: ਸਿੰਘ ਜੀ, ਸਿੰਘ
1: ਮੈਂ ਉਹੀ ਤਾਂ ਕਿਹਾ ਨਾ, ਦੇਖੋ ਨਾਮ ਤੁਹਾਡਾ ਮੈਨੂੰ ਪੂਰੀ ਤਰ੍ਹਾਂ ਸੁਣਾਈ ਨਹੀਂ ਦੇ ਰਿਹਾ, ਹੁਣ ਤੁਸੀਂ ਜਦੋਂ ਜ਼ੋਰ ਲਗਾ ਕੇ ਗੱਲ ਕਰਦੇ ਹੋ ਤਾਂ ਮੈਨੂੰ ਪਤਾ ਚੱਲਦਾ।
2: ਅੱਛਾ ਜੀ, ਮੈਂ ਮੋਬਾਈਲ ਤੇ ਹੈੱਡਫੋਨ ਉਹ ਲਾਇਆ ਜੀ ਰੇਡੀਓ ਦੀ, ਤਾਂ ਕਰਕੇ ਥੋੜਾ ਜਿਹਾ ਹੁਣ ਕੱਟਿਆ।
1: ਇੱਕ ਵਾਰੀ ਨਾ ਫਿਰ ਬੋਲ ਦਿਓ।
2: ਰਾਜਪਾਲ ਸਿੰਘ, ਪਿੰਡ ਚੱਕ ਸੇਖੂਪੁਰ ਕਲਾਂ ਜੀ, ਤਹਿਸੀਲ ਮਰੇਕੋਲਾ।
1: ਰਾਜਪਾਲ ਸਿੰਘ?
2: ਹਾਂਜੀ।
1: ਹੁਣ ਬਣੀ ਨਾ ਗੱਲ ਬਈ, ਨਾ ਨਾ ਹੀ ਸਭ ਕੁਛ ਹੁੰਦਾ, ਨਾ ਹੀ ਪਹਿਚਾਣ ਹੁੰਦੀ ਹੈ।
2: ਸਹੀ ਗੱਲ ਹੈ ਜੀ।
1: ਹਾਂ, ਅੱਛਾ ਤੇ ਰਾਜਪਾਲ ਜੀ, ਅੱਜ ਦੇ ਇਸ ਪ੍ਰੋਗਰਾਮ ਲਈ ਕੀ ਸੁਨੇਹਾ?
2: ਸੁਨੇਹਾ ਸਰ ਇਹ ਹੈ ਵੀ, ਚੱਲ ਵੈਸੇ ਤਾਂ ਗੱਲਾਂ ਤਾਂ ਬਹੁਤ ਨਹੀਂ, ਵੀ ਕਿਸੇ ਦਾ ਦਿਲ ਨਾ ਦਿਖਾਓ ਜੀ, ਵੀ ਲੋੜਵੰਦ ਦੀ ਮਦਦ ਕਰੋ
1: ਜੀ।
2: ਹਾਂਜੀ, ਜਿਵੇਂ ਹੁਣ ਮੰਨ ਲਓ ਕੋਈ ਵੀ ਗਰਮੀ ਦਾ ਟਾਈਮ ਆ, ਕਿਸੇ ਨੂੰ ਚੱਲ ਘਬਰਾਹਟ ਹੋਣ ਲੱਗ ਜਾਂਦੀ, ਕੁਛ ਵੀ ਹੋ ਜਾਂਦਾ, ਲੋਕ ਵੀਡੀਓ ਬਣਾਉਣ ਲੱਗ ਜਾਂਦੇ, ਵੀ ਉਹਦੀ ਮਦਦ ਕਰੋ ਜਿੰਨਾ ਹੋ ਸਕਦੀ ਆ
1: ਜੀ।
2: ਹਾਂਜੀ ਹਾਂਜੀ,
1: ਤੇ ਰਾਜਪਾਲ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ।
2: ਥੈਂਕ ਯੂ ਸਰ।
1: ਸਰੋਤੇ, ਇਸ ਪ੍ਰੋਗਰਾਮ 'ਚ ਸੁਨੇਹਾ ਦੇਣ ਲਈ ਨੰਬਰਸ ਇੱਕ ਵਾਰੀ ਫਿਰ ਨੋਟ ਕਰ ਲਓ, 2660615, 2660617 ਅਤੇ 2660619। ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰਨਾ ਹੈ, ਆਪਣਾ ਸੁਨੇਹਾ ਦੇ ਦੇਣਾ ਹੈ। ਫਿਲਹਾਲ ਇੱਕ ਹੋਰ ਸਰੋਤੇ ਔਨਲਾਈਨ ਨੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ ਜੀ। ਮੈਨੂੰ ਲੱਗਦਾ ਕਿ ਗੱਲਬਾਤ ਹੋ ਨਹੀਂ ਪਾ ਰਹੀ ਹੈ, ਕੋਈ ਗੱਲ ਨਹੀਂ, ਇੱਕ ਗੀਤ ਪਲੇ ਕਰਦੇ ਹਾਂ, ਉਸ ਤੋਂ ਬਾਅਦ ਮਿਲਦੇ ਹਾਂ।

0: ਪ੍ਰੋਗਰਾਮ ਸੁਣੇ ਹੀ ਮਿੱਤਰਾਂ ਦੇ ਜੀ ਨਾ ਦੱਸੋ ਜੀ ਜਗ੍ਹਾ ਦਾ ਨਾਂ। ਹੈਲੋ
1: ਨਮਸਕਾਰ ਜੀ।
0: ਜੀ ਨਮਸਕਾਰ, ਨਾਂ ਦੱਸੋ ਜਗ੍ਹਾ ਦਾ ਨਾਂ ਦੱਸੋ।
1: ਮੈਂ ਸੈਕਟਰ 40 ਸੀ ਤੋਂ ਖੁਸ਼ੀ ਰਾਮ ਬੋਲ ਰਿਹਾ ਜੀ।
0: ਖੁਸ਼ੀ ਰਾਮ ਜੀ,
1: ਹਾਂਜੀ ਨਮਸਤੇ ਜੀ।
0: ਬੜੇ ਚਿਰਾਂ ਮਗਰੋਂ ਖੁਸ਼ੀ ਆਈ।
1: ਹਾਂ ਜੀ, ਮੇਰਾ ਅੱਜ ਮਨ ਕਰ ਗਿਆ
0: ਖੁਦ ਬੋਲਦੀ ਹੋਈ
1: ਗੱਲ ਜ਼ਰੂਰ ਕਰਨੀ ਹੈ।
0: ਹਾਂ, ਖੁਦ ਬੋਲਦੀ ਹੋਈ, ਖੁਦ ਕਹਿੰਦੀ ਹੋਈ।
1: ਹਾਂ,
0: ਖੁਸ਼ੀ ਤਾਂ ਮਹਿਸੂਸ ਕੀਤੀ ਜਾਂਦੀ ਹੈ ਨਾ।
1: ਬਿਲਕੁਲ ਬਿਲਕੁਲ ਜੀ,
0: ਖੁਸ਼ੀ ਅੱਜ ਸਾਡੇ ਨਾਲ ਗੱਲ ਕਰ ਰਹੀ।
1: ਹਾਂਜੀ।
0: ਅੱਛਾ, ਅੱਜ ਦੇ ਇਸ ਪ੍ਰੋਗਰਾਮ 'ਚ ਖੁਸ਼ੀ ਜੀ ਕੀ ਸੁਨੇਹਾ ਤੁਹਾਡਾ?
1: ਮੇਰਾ ਇੱਕ ਛੋਟਾ ਜਿਹਾ ਸੁਨੇਹਾ ਹੈ ਜੀ, ਕਿ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਕਿ ਹਰ ਆਦਮੀ ਨੂੰ ਆਪਣੇ ਨਾਲ ਇੱਕ ਠੰਡੇ ਪਾਣੀ ਦੀ ਬੋਤਲ ਆਪਣੇ ਨਾਲ ਰੱਖਣੀ ਚਾਹੀਦੀ ਹੈ।
0: ਬਿਲਕੁਲ ਜੀ।
1: ਉਹਨੂੰ ਇਸਤੇਮਾਲ ਕਰਨ ਤੋਂ ਬਾਅਦ ਸੜਕ ਤੇ ਨਹੀਂ ਗਿਰਨਾ ਚਾਹੀਦਾ, ਬਲਕਿ ਆਪਣੇ ਕੋਲ ਰੱਖੋ, ਦੁਬਾਰਾ ਯੂਜ਼ ਕਰੋ ਉਹਨੂੰ।
0: ਗਰਮੀ ਦਾ ਇੰਨਾ ਅਸਰ ਹੈ ਸਭ ਤੇ ਕਿ ਅੱਜ ਜਿੰਨੇ ਵੀ ਸੁਨੇਹੇ ਆਏ ਨੇ
1: ਹਾਂਜੀ
0: ਗਰਮੀ ਨਾਲ ਜੁੜੇ ਹੋਏ ਆਏ ਨੇ।
1: ਹਾਂ ਹੈ ਤਾਂ ਖੈਰ, ਮੌਸਮ ਦੇ ਹਿਸਾਬ ਨਾਲ ਸਭ ਸੰਸਾਰ ਚੱਲਦਾ ਜੀ।
0: ਹਾਂ, ਬਸ ਇੱਕੋ ਗੱਲ ਹੈ, ਗਰਮੀ ਦੇ ਮੌਸਮ 'ਚ ਗਰਮੀ ਪੈਣੀ ਹੈ, ਦੱਬ ਕੇ ਪੈਣੀ ਹੈ, ਕਦੀ ਥੋੜ੍ਹੀ ਕਦੀ ਜ਼ਿਆਦੀ। ਬਾਰਿਸ਼ਾਂ ਵੇਲੇ ਬਾਰਿਸ਼ਾਂ ਆ ਜਾਣੀਆਂ ਜੀ,
1: ਬਚਾਓ ਕਰਨਾ ਤਾਂ ਆਪਣਾ ਫਰਜ਼ ਬਣਦਾ ਨਾ ਜੀ।
0: ਬਿਲਕੁਲ ਸਹੀ, ਉਹੀ ਤਾਂ ਮੈਂ ਗੱਲ ਕਹਿ ਰਿਹਾ।
1: ਹਾਂਜੀ,
0: ਮੌਸਮ ਦੇ ਮੁਤਾਬਿਕ ਆਪਣੀ ਜਿਹੜੀ ਦਿਨ ਚਰਿਆ ਹੈ ਉਹਨੂੰ ਬਣਾ ਲਿਆ ਜਾਵੇ, ਸੰਵਾਰ ਲਿਆ ਜਾਵੇ।
1: ਹਾਂਜੀ,
0: ਤਾਂ ਮੌਸਮ ਜਿਹੜਾ ਹੈ ਉਹ ਸਾਡੇ ਲਈ ਬਿਲਕੁਲ ਠੀਕ ਰਹਿੰਦਾ।
1: ਹਰ ਮੌਸਮ ਠੀਕ ਹੈ ਜੀ, ਅਗਰ ਗਰਮੀ ਨਹੀਂ ਪਏਗੀ ਤਾਂ ਪਹਾੜ ਪਿਘਲਣਗੇ ਨਹੀਂ, ਪਾਣੀ ਆਏਗਾ ਨਹੀਂ ਇਸ ਪਾਸੇ।
0: ਤੇ ਖੁਸ਼ੀ ਜੀ ਕੀ ਬਾਕੀ ਸਭ ਠੀਕ ਠਾਕ ਹੈ? ਘਰ ਕੰਮ ਕਾਜ ਅੱਛਾ ਚੱਲ ਰਿਹਾ?
1: ਹਾਂਜੀ,
0: ਕੰਮ ਕਾਜ ਅੱਛਾ ਚੱਲ ਰਿਹਾ ਤੁਹਾਡਾ?
1: ਕੰਮ ਕਾਜ ਦੇਖੋ, ਗਰਮੀ ਕਰਕੇ ਗਾਹਕ ਨਿਕਲਦਾ ਨਹੀਂ ਹੈ, ਸਾਫ਼ ਨਿਕਲ
0: ਹੈ। ਅੱਛਾ, ਸਵੇਰੇ ਸ਼ਾਮ ਹੁੰਦਾ ਹੋਣਾ?
1: ਕਦੇ ਆ ਗਏ ਕਦੇ ਨਾ ਆਏ।
0: ਅੱਛਾ,
1: ਚੱਲਦਾ ਰਹਿੰਦਾ ਹੈ ਤਾਂ।
0: ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਖੁਸ਼ੀ ਜੀ।
1: ਠੀਕ ਹੈ, ਧੰਨਵਾਦ ਜੀ।
0: ਪ੍ਰੋਗਰਾਮ ਸੁਣੇ ਹੈ ਮਿੱਤਰਾਂ ਦੇ।
2: ਹੈਲੋ
0: ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ ਜੀ।
2: ਸੈਕਟਰ 9 ਪੰਚਕੂਲੇ ਤੋਂ ਰਮੇਸ਼ ਗੁਲਾਟੀ ਵੱਲੋਂ ਅਨਿਲ ਭਾਈਜਾਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਗੁਲਾਟੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ 'ਚ ਫੋਨ ਮਿਲਾਉਣ ਲਈ, ਗੱਲਬਾਤ ਕਰਨ ਲਈ।
2: ਮੈਂ ਕਿਹਾ ਅਨਿਲ ਜੀ, ਬੜੀ ਦੇਰ ਬਾਅਦ ਪ੍ਰੋਗਰਾਮ ਇਸ 'ਚ ਘੱਟ ਵੱਧ ਹੀ ਆਉਂਦੇ ਹਾਂ, ਅੱਜ ਤਾਂ ਜ਼ਰੂਰ ਮਿਲਾਉਣਾ ਤੇ ਮਿਲ ਗਿਆ ਤੇ ਆਤਮਾ ਪ੍ਰਸੰਨ ਹੋ ਗਈ ਸਰ।
0: ਬਿਲਕੁਲ ਜੀ, ਸੇਮ ਹੇਅਰ।
2: ਅਨਿਲ ਜੀ, ਅੱਜ ਦੇ ਪ੍ਰੋਗਰਾਮ 'ਚ ਮੇਰਾ ਸੁਨੇਹਾ ਹੈ ਕਿ ਸਾਨੂੰ ਹਰ ਦਮ ਨਾ ਦੂਜਿਆਂ ਦੀ ਕਮੀਆਂ ਨਹੀਂ ਕੱਢਦੇ ਰਹਿਣਾ ਚਾਹੀਦਾ।
0: ਹਾਂਜੀ,
2: ਬਲਕਿ ਆਪਣੇ ਆਪ ਨੂੰ ਹੀ ਸੁਧਾਰ ਲੈਣਾ ਚਾਹੀਦਾ। ਤੇ ਕਮੀਆਂ ਕੱਢਣ ਲੱਗਿਆ ਸੀ ਦੂਜਿਆਂ ਦੀਆਂ, ਆਪਣੇ ਆਪ ਨੂੰ ਭੁੱਲ ਗਿਆ
0: ਜੀ।
2: ਆਪਣੇ ਅੰਦਰ ਜਦੋਂ ਝਾਤੀ ਮਾਰੀ ਤੇ ਬਾਕੀ ਸਭ ਨੂੰ ਭੁੱਲ ਗਿਆ।
0: ਵਾਹ ਵਾਹ ਵਾਹ, ਬਹੁਤ ਵਧੀਆ, ਬਹੁਤ ਵਧੀਆ।
2: ਚਾਰ ਲਾਈਨਾਂ ਲਿਖ ਲਈ ਦੀਆਂ ਜੀ। ਮੈਂ ਕਿਹਾ ਸੀ ਦੂਜਿਆਂ ਦੀ ਕਮੀਆਂ ਕੱਢਣ ਚ ਲੱਗੇ ਰਹਿੰਦੇ ਆ
0: ਜੀ,
2: ਤੇ ਮੈਂ ਤਾਂ ਇਹੋ ਸੁਨੇਹਾ ਦਿਆਂਗਾ ਕਿ ਦੂਜਿਆਂ ਦੀ ਖੂਬੀਆਂ ਨੂੰ ਫੜੋ ਤੇ ਆਪਣੀ ਕਮੀਆਂ ਨੂੰ ਸੁਧਾਰੋ ਤੇ ਜੀਵਨ ਬੜਾ ਸੌਖਾ ਹੋ ਜਾਏਗਾ ਜੀ।
0: ਜਿਹੜੀ ਜ਼ਿੰਦਗੀ ਸਾਡੀ ਬੜੀ ਆਸਾਨ ਹੋ ਜਾਂਦੀ ਹੈ।
2: ਹਾਂਜੀ ਸਰ, ਹਾਂਜੀ ਸਰ,
0: ਦੂਜਿਆਂ ਦੀ ਕਮੀਆਂ ਵੇਖ ਵੇਖ ਕੇ, ਦੂਜਿਆਂ ਨੂੰ ਹਮੇਸ਼ਾ ਟੋਕਾ ਟਾਕੀ ਕਰਕੇ ਅਸੀਂ ਆਪਣੀ ਮੁਸ਼ਕਲਾਂ ਆਪ ਵਧਾਉਂਦੇ ਹਾਂ।
2: ਬਿਲਕੁਲ ਬਿਲਕੁਲ,
0: ਜ਼ਿੰਦਗੀ ਨੂੰ ਆਸਾਨ ਜੀਣ ਦਾ ਤਰੀਕਾ ਹੈ ਕਿ ਆਪਣੇ ਵੱਲ ਦੇਖਦੇ ਰਹੋ, ਚੰਗਾ ਕਰੋ,
2: ਹੋ ਸਕੇ ਨਾ ਜੀ, ਚੰਗਾ ਸੋਚੋ, ਦੂਜੇ ਨੂੰ ਪੋਜ਼ਿਟਿਵ ਹੀ ਲਓ
0: ਜੀ।
2: ਕਿਉਂਕਿ ਸਾਡੀ ਕੁਛ ਮਾਹੌਲ ਐਸਾ, ਹਵਾ 'ਚ ਐਸੀ ਜ਼ਹਿਰ ਹੈ ਕਿ ਹਰ ਗੱਲ ਬੰਦਾ ਨਾ ਕਈ ਵਾਰੀ ਨੈਗੇਟਿਵਿਟੀ ਦਾ ਪ੍ਰਭਾਵ ਜ਼ਿਆਦਾ ਪੈ ਰਿਹਾ
0: ਜੀ।
2: ਅਸੀਂ ਸੁਖੀ ਤਦੀ ਰਹਿ ਸਕਦੇ ਹਾਂ, ਹਾਂ ਜਦੋਂ ਬੜੀ ਗਲਤ ਗੱਲ ਲੱਗੇ ਫਿਰ ਉਹਨੂੰ ਤਰੀਕੇ ਵਾਈਜ਼ ਉਹਨੂੰ ਕਹਿਣਾ ਚਾਹੀਦਾ
0: ਜੀ। ਗੁਲਾਟੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ, ਬਹੁਤ ਵਧੀਆ ਸੁਨੇਹਾ।
2: ਸੋ ਨਾਈਸ ਆਫ ਯੂ ਸਰ, ਥੈਂਕ ਯੂ ਸੋ ਮਚ,
0: ਕਰਦੇ ਰਿਹਾ ਕਰੋ ਗੱਲਬਾਤ,
2: ਬਹੁਤ ਮਿਹਰਬਾਨੀ ਜੀ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।

0: ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਇਸ ਵੇਲੇ ਤੁਸੀਂ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਸੁਣ ਰਹੇ ਹੋ FM 107.2 MHz ਦੀ ਆਪਣੇ ਰੇਡੀਓ ਸੈਟ ਦੇ ਨਾਲ ਨਾਲ ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਆਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ,
1: ਹਾਂਜੀ ਅਨਿਲ ਪੁੰਜੀ ਪਿਆਰ ਤੇ ਇਸਤਕਾਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ।
1: ਮੈਂ ਜੀ ਗੁਰਪ੍ਰੀਤ ਸਿੰਘ ਧੰਗੇੜਾ ਬੋਲ ਰਿਹਾ ਜੀ, ਪਿੰਡ ਧੰਗੇੜਾ ਤੋਂ, ਤਹਿਸੀਲ ਨਾਭਾ
0: ਜੀ। ਗੁਰਪ੍ਰੀਤ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਸਰ ਬਹੁਤ ਵਧੀਆ ਹੋ ਗਏ, ਤੁਹਾਡੇ ਨਾਲ ਗੱਲ ਹੋ ਰਹੀ ਹੈ ਬਹੁਤ ਦੇਰ ਬਾਅਦ, ਬਹੁਤ ਵਧੀਆ ਹੋ
0: ਗਏ। ਅੱਛਾ ਜੀ, ਗੁਰਪ੍ਰੀਤ ਜੀ ਸੁਣਾਓ ਕੀ ਕਹਿਣਾ ਚਾਹੋਗੇ?
1: ਜੀ ਸਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਆਖਰ ਹੀ ਆਪਾਂ ਦੇਖੋ ਭੀਖ ਮੰਗਣ ਬਾਰੇ ਕਹਿੰਦੇ ਹਾਂ ਵੀ ਨਹੀਂ ਮੰਗਣੀ ਚਾਹੀਦੀ, ਪਰ ਸਮਾਜ ਦੇ ਵਿੱਚ ਆਪਾਂ ਦੇਖਦੇ ਛੋਟੇ ਛੋਟੇ ਬੱਚੇ ਜੀ ਉਸ ਤਰ੍ਹਾਂ ਹੀ ਭੀਖ ਮੰਗਦੇ ਚਲੇ ਜਾ ਰਹੇ ਨੇ। ਉਹਦਾ ਕਾਰਨ ਮੇਰਾ ਖਿਆਲ ਦੇ ਵਿੱਚ ਜ਼ਿਆਦਾਤਰ ਆਪਾਂ ਹੀ ਹਾਂ, ਕਿਉਂਕਿ ਆਪਾਂ ਭੀਖ ਮੰਗਣ ਵਾਲ ਨੂੰ ਆਪਾਂ ਭੀਖ ਦੇਈ ਜਾਂਦੇ, ਉਹਨਾਂ ਨੂੰ ਬੜਾਵਾ ਹੋ ਜਾਂਦਾ ਜੀ। ਦੇਖੋ ਛੋਟੇ ਬੱਚਿਆਂ ਤੋਂ ਦੇਖੋ ਜੋ ਕਈ ਵਾਰੀ ਇਸ ਤਰ੍ਹਾਂ ਦੇ ਬੰਦੇ ਵੀ ਨੇ ਜਿਹੜੇ ਕਿ ਜਾਣ ਬੁੱਝ ਕੇ ਭੀਖ ਮੰਗਵਾਈ ਜਾਂਦੀ ਹੈ ਤੇ ਉਹਨਾਂ ਪੈਸੇ ਨਾਲ ਉਹ ਆਪਦੇ ਖਰਚਾ ਚਲਾਉਂਦੇ ਨੇ ਜਾਂ ਨਸ਼ਾ ਪੱਤਾ ਕਰਦੇ ਆ, ਇਸ ਤਰ੍ਹਾਂ ਦੇ ਵੀ ਦੇਖਣ ਦੇ ਵਿੱਚ ਆਇਆ। ਸੋ ਆਪਣਾ ਫਰਜ਼ ਬਣਦਾ ਦੇਖੋ ਉਹ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ ਬਿਲਕੁਲ ਨਾ ਦਿਓ, ਤੇ ਜੇ ਕੋਈ ਹੋ ਸਕਦਾ ਕੋਈ ਨੇੜੇ ਤੇੜੇ ਕੋਈ ਤੁਹਾਡੇ ਜਾਣ ਪਛਾਣ ਦਾ ਕੋਈ ਹੈ ਬੰਦਾ ਤਾਂ ਉਹਦੀ ਮਦਦ ਕਰੋ ਸਿੱਖਿਆ ਲੈਣ ਵਾਸਤੇ, ਪੜ੍ਹਾਈ ਕਰਨ ਵਾਸਤੇ
0: ਜੀ,
1: ਤੇ ਜਿੰਨੀ ਹੋ ਸਕਦੀ ਹੈ ਉਹਨੂੰ ਕੱਪੜਾ ਲੀੜਾ ਵੀ ਲੈ ਕੇ ਦੇ ਸਕਦੇ, ਪਰ ਭੀਖ ਬਿਲਕੁਲ ਨਾ ਦਿਓ ਜੀ।
0: ਮੈਂ ਕਹਿੰਦਾ ਕਿ ਭੀਖ ਦੇ ਰੂਪ ਚ ਪੈਸੇ ਦੇਣੇ ਅਗਰ ਬੰਦ ਕਰ ਦਿੱਤੇ ਜਾਣ ਨਾ
1: ਜੀ ਜੀ ਜੀ ਜੀ,
0: ਤੇ ਇਸ ਸਮੱਸਿਆ ਦਾ 90% ਜਿਹੜਾ ਹੱਲ ਨਿਕਲ ਆਊਗਾ।
1: ਹਾਂਜੀ ਹਾਂਜੀ ਬਿਲਕੁਲ ਇਹੀ ਹੈ ਜੀ, ਜੇਕਰ ਆਪਾਂ ਖੁਦ ਅਮਲ ਕਰੀਏ ਚੀਜ਼ ਤੇ।
0: ਹਾਂ, ਮਦਦ ਕਰਨੀ ਅਲੱਗ ਚੀਜ਼ ਹੈ,
1: ਮਦਦ ਕਰਨੀ ਹੈ ਜੀ, ਉਹ ਢੰਗ ਤਰੀਕੇ ਨਾਲ ਕਰ ਸਕਦੇ, ਪੜ੍ਹਾਈ ਦੇ ਵਿੱਚ ਮਦਦ ਕਰ ਸਕਦੇ,
0: ਤੁਹਾਡੇ ਦਿੱਤੇ ਪੈਸੇ ਕਿੱਦਾਂ ਇਸਤੇਮਾਲ ਹੋਣਗੇ ਨਹੀਂ ਹੋਣਗੇ।
1: ਹਾਂਜੀ ਹਾਂਜੀ,
0: ਇਹ ਤੁਹਾਨੂੰ ਨਹੀਂ ਪਤਾ, ਤੁਸੀਂ ਬਜਾਏ ਉਹਦੀ ਮਦਦ ਕਰਨ ਦੇ ਉਲਟਾ ਉਹਦੇ ਲਈ ਗਲਤ ਕੰਮ ਕਰ ਦਿਓਗੇ
1: ਜੀ। ਬਿਲਕੁਲ ਬਿਲਕੁਲ ਬਿਲਕੁਲ,
0: ਇਸ ਕਰਕੇ ਤੁਹਾਡਾ ਸੁਨੇਹਾ ਬਹੁਤ ਵਧੀਆ ਹੈ
1: ਜੀ ਜੀ,
0: ਕਿਸੇ ਨੂੰ ਮਦਦ ਕਰਨਾ
1: ਜੀ
0: ਤਾਂ ਵਧੀਆ ਗੱਲ ਹੈ, ਪਰ ਮਦਦ ਦੇ ਰੂਪ ਚ ਪੈਸੇ ਦੇਣੇ, ਉਹ ਵੀ ਅਗਲਾ ਮੰਗ ਰਿਹਾ ਹੋਵੇ ਤਾਂ ਦੇਣੇ,
1: ਹਾਂਜੀ
0: ਤਾਂ ਉਹ ਗਲਤ ਗੱਲ ਹੋ ਜਾਂਦੀ ਹੈ।
1: ਹਾਂਜੀ ਹਾਂਜੀ,
0: ਤੇ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਚ ਗੱਲਬਾਤ ਕਰਨ ਲਈ,
1: ਬਹੁਤ ਬਹੁਤ ਧੰਨਵਾਦ ਜੀ।
0: ਇਹ ਜਿਹੜੀ ਸਮੱਸਿਆ ਹੈਗੀ ਹੈ ਖਾਸ ਤੌਰ ਤੇ ਸ਼ਹਿਰ ਦੇ ਕਿਸੇ ਨਾ ਕਿਸੇ ਮੋੜ ਤੇ ਲਾਈਟ ਪੁਆਇੰਟ ਤੇ ਖਾਸ ਤੌਰ ਤੇ ਵੇਖਣ ਨੂੰ ਮਿਲਦੀ ਹੈ, ਜਦੋਂ ਤੁਸੀਂ ਪੈਸੇ ਨਹੀਂ ਦਿੰਦੇ ਹੋ, ਪੈਸੇ ਤੁਸੀਂ ਨਹੀਂ ਦਿੰਦੇ ਹੋ, ਕਹਿੰਦਾ ਮੈਂ ਕੁਝ ਹੋਰ ਨਹੀਂ ਲੈਣਾ ਮੈਨੂੰ ਪੈਸੇ ਚਾਹੀਦੇ ਨੇ। ਹੈਲੋ,
1: ਹਾਂਜੀ ਹਾਂਜੀ ਸਰ, ਹਾਂਜੀ
0: ਜੀ ਜੀ, ਇਸ ਕਰਕੇ ਭੀਖ ਦੇਣਾ ਭੀਖ ਮੰਗਣਾ ਇਹ ਸਭ ਗਲਤ ਹੈ।
1: ਬਿਲਕੁਲ ਬਿਲਕੁਲ ਜੀ,
0: ਸ਼ੁਕਰੀਆ ਜੀ ਗੱਲਬਾਤ ਕਰਨ ਲਈ
1: ਜੀ, ਧੰਨਵਾਦ ਸਰ, ਸਤਿ ਸ਼੍ਰੀ ਅਕਾਲ ਜੀ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ,
2: ਹੈਲੋ
0: ਜੀ,
2: ਨਮਸਕਾਰ
0: ਜੀ, ਨਮਸਕਾਰ, ਨਾਂ ਦੱਸੋ, ਜਗ੍ਹਾ ਦਾ ਨਾਂ?
2: ਸਰ ਮੈਂ ਪ੍ਰਦੀਪ ਬੋਲਾਂ, ਸੰਕਟ ਮੋਚਾ ਸ਼ਿਮਲਾ
0: ਜੀ। ਪ੍ਰਦੀਪ ਜੀ ਕੀ ਹਾਲ ਚਾਲ ਨੇ?
2: ਬਸ ਸਰ ਠੀਕ ਠਾਕ ਹੈ, ਆਪ ਸੁਣਾਈਏ, ਆਪ ਸੇ ਬਾਤ ਹੋ ਗਈ, ਅਬ ਤੋ ਔਰ ਵੀ ਅੱਛੇ ਹੋ ਗਏ ਹਾਲਤ
0: ਜੀ। ਮੌਸਮ ਕਿਸ ਤਰ੍ਹਾਂ ਦਾ ਹੈ?
2: ਸਰ ਮੌਸਮ ਤੋ ਐਸਾ ਹੈ ਕਿ ਜੈਸੇ ਕੂਲਰ ਸੇ ਹਵਾ ਆਤੀ ਹੈ ਨਾ ਠੰਡੀ ਠੰਡੀ।
0: ਹਾਓ ਲੱਕੀ ਯੂ ਆਰ,
2: ਔਰ ਇਤਨਾ ਠੰਡਾ ਮੌਸਮ ਹੈ ਕਿ ਮਤਲਬ ਪੈਸੇ ਦੇ ਕੇ ਵੀ ਐਸਾ ਵੋ ਨਹੀਂ ਮਿਲ ਸਕਤਾ ਜੋ ਹਮੇ ਨੈਚੁਰਲ ਮਿਲਤਾ ਹੈ ਸਰ।
0: ਬਸ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਇਸ ਨੂੰ ਬਚਾ ਕੇ ਰੱਖਣਾ, ਇਹਦਾ ਖਿਆਲ ਰੱਖਣਾ।
2: ਬਿਲਕੁਲ ਸਰ ਬਿਲਕੁਲ।
0: ਪ੍ਰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਚ ਸੁਨੇਹਾ ਕੀ ਤੁਹਾਡਾ?
2: ਸਰ ਹਮਨੇ ਕਈ ਵਾਰ ਦੇਖਾ ਜੈਸੇ ਹਮ ਜਾਤੇ ਹੈ ਨਾ ਜੀ ਰੋਡ ਸੇ, ਸੜਕ ਕੇ ਕਿਨਾਰੇ ਇਤਨਾ ਕੂੜਾ ਵਗੈਰਾ ਪੜਾ ਹੋਤਾ ਜਿਸ ਮੇ

0: ਦੇਖੋ ਜੀ, ਕੂੜੇ ਦੇ ਨਿਪਟਾਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁੱਕੇ ਕੂੜੇ ਵਾਸਤੇ ਅਲੱਗ ਡਸਟਬਿਨ ਹੈ, ਗਿੱਲੇ ਵਾਸਤੇ ਅਲੱਗ ਹੈ, ਲੇਕਿਨ ਜੇ ਪਾਉਣ ਵਾਲਾ ਪਾਏਗਾ ਨਹੀਂ, ਬਾਹਰ ਗਿਰੀ ਜਾਏਗਾ।
1: ਹਾਂ, ਬਸ ਵੋ ਹੈ ਸਰ।
0: ਫਿਰ ਕਿਵੇਂ ਹੋਏਗੀ ਗੱਲਬਾਤ?
1: ਬਿਲਕੁਲ, ਵੈਸੇ ਇਹ ਤਾਂ ਹਮਾਰਾ ਆਪਣਾ ਹੀ ਵੋ ਹੈ ਸਰ, ਇਸਮੇ ਕਸੂਰ ਨਾ। ਅਬ ਹਮਨੇ ਸਰ ਕਈ ਵਾਰ ਐਸਾ ਦੇਖਾ ਕਿ ਯੇ ਪੇਰੈਂਟਸ ਨਾ ਬੱਚੋਂ ਕੇ ਪਾਸ ਦੇ ਦੇਤੇ ਕੂੜਾ ਫੇਂਕਨੇ ਕੋ, ਤੋ ਵੋ ਬੱਚੋਂ ਕੋ ਤੋ ਪਤਾ ਨਹੀਂ ਹੋਤਾ ਕਿ ਕਹਾਂ ਫੇਂਕਨਾ, ਵੋ ਇਧਰ ਉਧਰ ਫੇਂਕ ਦੇਤੇ ਹੈ।
0: ਜੀ ਪ੍ਰਦੀਪ ਜੀ, ਤੁਹਾਡਾ ਸੁਨੇਹਾ ਇਹ ਕਿ ਆਪਣੇ ਆਲੇ ਦੁਆਲੇ ਨੂੰ ਸਵੱਛ ਰੱਖੋ,
1: ਸਾਫ਼ ਰੱਖੋ। ਹਮਾਰਾ ਫਰਜ਼ ਹੈ ਸਰ, ਹਮਾਰਾ ਆਪਣਾ।
0: ਕੂੜੇ ਨੂੰ ਕੂੜੇ ਦੀ ਜਗ੍ਹਾ ਤੇ ਪਾਇਆ ਜਾਵੇ, ਸੁੱਕੇ ਕੂੜੇ ਨੂੰ ਸੁੱਕੇ ਚ ਪਾਇਆ ਜਾਵੇ, ਗਿੱਲੇ ਨੂੰ ਗਿੱਲੇ ਚ ਪਾਇਆ ਜਾਵੇ।
1: ਜੀ ਸਰ, ਜੀ ਸਰ, ਜੀ ਸਰ, ਜੀ ਸਰ, ਜੀ।
0: ਐਨੀ ਜੀ ਗੱਲ ਹੈ, ਕੋਈ ਜ਼ਿਆਦਾ ਦੇਰ ਲੱਗਦੀ ਨਹੀਂ।
1: ਹਾਂ ਬਿਲਕੁਲ ਬਿਲਕੁਲ ਸਰ, ਬਿਲਕੁਲ ਬਿਲਕੁਲ।
0: ਸ਼ੁਕਰੀਆ ਪ੍ਰਦੀਪ ਜੀ, ਪ੍ਰਦੀਪ ਜੀ ਸ਼ੁਕਰੀਆ।
1: ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ, ਥੈਂਕ ਯੂ ਸਰ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ, ਨਾ ਦੱਸੋ ਜਗਤ ਨਾ ਜੀ।
2: ਹੈਲੋ
0: ਜੀ, ਨਾ ਦੱਸੋ ਜਗਤ ਨਾ ਦੱਸੋ।
2: ਹਾਂ ਜੀ, ਮੈਂ ਸ਼ੇਰਗਿੱਲ ਬੋਲਦਾ ਜੀ, ਮੋਹਾਲੀ ਤੋਂ।
0: ਕੀ ਨਾਂ ਦੱਸਿਆ ਜੀ?
2: ਸ਼ੇਰਗਿੱਲ ਬੋਲਦਾ ਜੀ, ਮੋਹਾਲੀ ਤੋਂ।
0: ਸ਼ੇਰਗਿੱਲ ਜੀ, ਸ਼ੇਰਗਿੱਲ ਜੀ, ਇਸ ਪ੍ਰੋਗਰਾਮ 'ਚ ਤੁਹਾਡਾ ਸੁਨੇਹਾ ਕੀ ਹੈ?
2: ਮੈਂ ਤਾਂ ਸਰ ਇਹ ਕਹਿਣਾ ਚਾਹੁੰਦਾ, ਜਦੋਂ ਸਰ ਜਿਹੜੇ ਭੀਖ ਮੰਗਦੇ ਨੇ ਸਰ, ਇਹਨਾਂ ਨੂੰ ਹਟਾਉਣਾ ਤਾਂ ਪ੍ਰਸ਼ਾਸਨ ਦਾ ਕੰਮ ਹੈ ਨਾ ਜੀ, ਹੁਣ ਕਾਮਨ ਮੈਨ ਕੀ ਕਰੂਗਾ ਜੀ? ਤੇ ਆਪਾਂ ਤਾਂ ਕਾਮਨ ਮੈਨ ਹੈ ਜੀ, ਦੇਖੋ
0: ਇਹ ਕਾਮਨ ਮੈਨ ਦੀ ਇੰਨੀ ਕੁ ਜ਼ਿੰਮੇਵਾਰੀ ਤਾਂ ਹੈਗੀ ਸ਼ੇਰਗਿੱਲ ਜੀ, ਕਿ ਉਹਨਾਂ ਨੂੰ ਪੈਸੇ ਨਾ ਦੇਵੇ।
2: ਸਰ 140 ਕਰੋੜ ਵਾਦੀ ਹੈ, ਤੁਸੀਂ ਕਿਹਨੂੰ ਕਿਹਨੂੰ ਸਮਝਾਓਗੇ, ਪਾਗਲ ਹੋ ਜਾਓਗੇ ਸ਼ਾਮ ਤੱਕ।
0: ਉਹ ਜਿਹੜਾ ਤੁਹਾਡੀ ਗੱਡੀ ਕੋਲ ਆ ਗਿਆ ਉਹਨੂੰ ਤਾਂ ਤੁਸੀਂ ਦੇਣ ਤੋਂ ਇਨਕਾਰ ਕਰ ਸਕਦੇ ਹੋ ਨਾ, ਕਿਉਂਕਿ ਇਹ ਦੇਖਿਆ ਗਿਆ ਸ਼ੇਰਗਿੱਲ ਜੀ, ਇਹ ਦੇਖਿਆ ਗਿਆ ਕਿ ਜਦੋਂ ਤੁਸੀਂ ਪੈਸੇ ਨਹੀਂ ਦਿੰਦੇ, ਉਹ ਤੁਹਾਡੇ ਤੋਂ ਕੁਝ ਹੋਰ ਲੈਣ ਤੋਂ ਇਨਕਾਰ ਕਰ ਦਿੰਦਾ, ਉਹ ਪੈਸੇ ਕਿਉਂ ਲੈਣਾ ਚਾਹੁੰਦਾ?
2: ਸਰ ਮੈਂ ਤੁਹਾਨੂੰ ਦੱਸਦਾ ਜੀ, ਇੱਕ ਦਿਨ ਮਾਰਕੀਟ ਦੇ ਵਿੱਚ,
0: ਨਹੀਂ ਤੁਸੀਂ ਇਸ ਪ੍ਰੋਗਰਾਮ 'ਚ ਆਪਣਾ ਸੁਨੇਹਾ ਦਿਓ ਸ਼ੇਰਗਿੱਲ ਜੀ।
2: ਮੈਂ ਸੁਨੇਹਾ ਹੀ ਦੇ ਰਿਹਾ ਜੀ।
0: ਹਾਂਜੀ, ਇੱਕ ਦੋ ਤਿੰਨ ਲਾਈਨਾਂ 'ਚ ਸੁਨੇਹਾ ਦਿਓ ਆਪਣਾ।
2: ਮੈਂ ਸਰ ਉਹੀ ਸੁਨੇਹਾ ਦੇ ਰਿਹਾ ਵੀ ਇਹ ਏਦਾਂ ਦੇ ਕੱਪੜੇ ਪਾ ਕੇ ਆਉਂਦੇ ਨੇ, ਏਦਾਂ ਦੀ ਸਾਨੂੰ ਪੇਸ਼ ਕਰਦੇ ਨੇ ਵੀ ਮੈਂ ਤਾਂ ਮਰੀ ਚੱਲਿਆ, ਹੁਣ ਹੀ ਮੇਰਾ ਕੁਛ ਨਾ ਕੁਛ ਕਰੋ। ਇੱਕ ਦਿਨ ਵਿਚਾਰੀ ਨੇ, ਇੱਕ ਨੇ ਲੇਡੀ ਨੇ ਆਟੇ ਦੀ ਥੈਲੀ ਲੈ ਕੇ ਦੇਤੀ, ਬਹੁਤ ਵਧੀਆ ਆਟੇ ਦੀ ਥੈਲੀ 400 ਰੁਪਏ ਦੀ, ਉਹ ਜਦੀ ਉਹ ਦੂਜੇ ਪਾਸੇ ਨੂੰ ਘੁੰਮ ਕੇ ਦੁਕਾਨਦਾਰ ਆ ਕੇ ਫੜ ਕੇ ਉਹ 200 ਦੀ ਲੈ ਗਿਆ। ਦੱਸੋ ਜੀ ਕੀ ਕਰੂਗਾ ਬੰਦਾ? ਹੈਂ, ਆਪਾਂ ਇਹਨਾਂ ਨੂੰ ਤਰਸ ਕਰ ਲੈਂਦੇ, ਕਦੇ ਦਵਾਈਆਂ ਦੇ ਪੱਤੇ ਲੈ ਖੜ ਜਾਂਦੇ ਨੇ, ਸਾਨੂੰ ਦਵਾਈ ਦਵਾ ਦਿਓ, ਹੈਂ, ਫਿਰ ਉਹੀ ਦਵਾਈਆਂ ਵਾਪਸ ਕਰਕੇ ਅੱਧੇ ਪੈਸੇ ਲੈ ਆਉਂਦੇ ਨੇ।
0: ਜੀ, ਇਹਦਾ ਮਿਲ ਜੁਲ ਕੇ ਹੱਲ ਕੱਢਣਾ ਪਊਗਾ, ਕੋਈ ਨਾ ਕੋਈ ਰਸਤਾ ਤਾਂ ਕੱਢਣਾ ਪਊਗਾ। ਖੈਰ ਸ਼ੇਰਗਿੱਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ 'ਚ ਗੱਲਬਾਤ ਕਰਨ ਲਈ, ਆਪਣਾ ਸੁਨੇਹਾ ਦੇਣ ਲਈ।

0: ਸਰੋਤਿਓ ਇਸ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਹੁਣ ਆਉਣ ਵਾਲੇ ਮੰਗਲਵਾਰ ਨੂੰ ਦਿਨੇ 11:30 ਦੀ ਇਸ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਹੋਏਗੀ ਮੁਲਾਕਾਤ। ਤਦ ਤੱਕ ਲਈ ਆਪਣੇ ਸਾਥੀ ਅਨਿਲ ਪੁੰਜ ਨੂੰ ਦਿਓ ਇਜਾਜ਼ਤ। ਫਿਰ ਕਿਸੇ ਦਿਨ ਕਿਸੇ ਮੋੜ 'ਤੇ ਤੁਹਾਡੀ ਅਤੇ ਮੇਰੀ ਹੋਏਗੀ ਮੁਲਾਕਾਤ। ਤਦ ਤੱਕ ਲਈ ਰੱਬ ਰਾਖਾ।
1: ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ, ਸੁਨੇਹੇ ਮਿੱਤਰਾਂ ਦੇ।
0: ਇਹ ਆਕਾਸ਼ਵਾਣੀ ਹੈ ਔਰ ਆਪ ਸੁਣ ਰਹੇ ਹੈ ਵਿਵਿਧ ਭਾਰਤੀ ਕਾ ਚੰਡੀਗੜ੍ਹ ਕੇਂਦਰ FM 107.2 MHz ਪਰ। ਦੁਪਹਿਰ ਕੇ 12 ਵਜੇ ਹੈ ਆਪ ਸਮਾਚਾਰ ਆਕਾਸ਼ਵਾਣੀ ਦਿੱਲੀ ਸੇ ਹਮ ਰਿਲੇ ਕਰੇਂਗੇ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਨੂੰ ਨਿਯੰਤਰਿਤ ਕਰਨ ਵਾਲੇ ਅਸਥਾਈ ਨੇਮਬੰਦੀ ਉਪਾਵਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ 1 ਜੁਲਾਈ ਤੋਂ ਜਨਤਕ ਖੇਤਰ ਦੇ ਤੇਲ ਮਾਰਕੀਟਿੰਗ ਕੰਪਨੀਆਂ ਦੇ ਪ੍ਰਚੂਨ ਆਊਟਲੈਟ ਰਾਹੀਂ ਮੋਟਰ ਸਪਿਰਟ ਅਤੇ ਹਾਈ ਸਪੀਡ ਡੀਜ਼ਲ ਤੋਂ ਅਸਥਾਈ ਉਪਾਅ ਹਟਾ ਦਿੱਤੇ ਜਾਣਗੇ। ਦੇਸ਼ 'ਚ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਰਕਾਰ ਨੇ ਇਹ ਨਤੀਜਾ ਕੱਢਿਆ ਕਿ ਜਨਤਕ ਹਿੱਤ ਵਿੱਚ ਅਸਥਾਈ ਨੇਮਬੰਦੀ ਉਪਾਵਾਂ ਦੀ ਹੁਣ ਜ਼ਰੂਰਤ ਨਹੀਂ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਅੱਜ ਹਰਿਆਣਾ ਦੇ ਹਿਸਾਰ 'ਚ ਖੇਤ ਬਚਾਓ ਅਭਿਆਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇੱਕ ਮੋਬਾਈਲ ਐਪ ਵਿਕਸਿਤ ਕਰਨ ਤੇ ਕੰਮ ਕਰ ਰਹੀ ਹੈ ਜੋ ਮਿੱਟੀ ਤੇ ਇਸ ਵਿੱਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਦੇਵੇਗੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਪੈਦਾਵਾਰ ਬਣਾਈ ਰੱਖਣ ਤੇ ਆਪਣੇ ਖੇਤਾਂ 'ਚ ਸੰਤੁਲਿਤ ਢੰਗ ਨਾਲ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
1: संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहाँ भी है, बारिश नहीं हो रही है, तो इस प्राकृतिक संतुलन को हमको बना के रखना पड़ेगा ताकि हमारी धरती सुरक्षित रहे तो हम भी सुरक्षित रहेंगे।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਉਨ੍ਹਾਂ ਦੀ ਸਰਕਾਰ ਇਸ ਸਾਲ ਦੇ ਅਖੀਰ ਤੱਕ 7,000 ਕਿਲੋਮੀਟਰ ਹੋਰ ਪਾਈਪ ਲਾਈਨਾਂ ਵਿਛਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ 14,000 ਕਿਲੋਮੀਟਰ ਪਾਈਪ ਲਾਈਨਾਂ ਪਹਿਲਾਂ ਹੀ ਵਿਛਾਈਆਂ ਜਾ ਚੁੱਕੀਆਂ ਨੇ। ਕੱਲ੍ਹ ਮੋਗਾ ਦੇ ਪਲੂਰ ਵਿਖੇ ਕੱਲ੍ਹ ਇਕ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਉਨ੍ਹਾਂ ਆਖਿਆ ਕਿ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਾਟਰ ਰੀਚਾਰਜ ਪੁਆਇੰਟ ਵੀ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲਗਭਗ 80% ਖੇਤੀਬਾੜੀ ਯੋਗ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਾਉਣਾ ਯਕੀਨੀ ਬਣਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਪਾਈਪ ਲਾਈਨਾਂ ਤੇ ਖਾਲਿਆਂ ਵਿਚ 21,000 ਕਿਊਸਿਕ ਪਾਣੀ ਛੱਡਿਆ ਜਾ ਚੁੱਕੇ ਤਾਂ ਜੋ ਕਿਸਾਨਾਂ ਦੀਆਂ ਸਿੰਚਾਈ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਪੰਜਾਬ ਵਿਚ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੱਲ੍ਹ ਬਠਿੰਡਾ ਵਿਖੇ ਪੇਂਡੂ ਰੱਖਿਆ ਕਮੇਟੀਆਂ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਨੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਕੇ ਵੱਡੇ ਤਸਕਰਾਂ ਨੂੰ ਸਲਾਖਾਂ ਪਿੱਛੇ ਡੱਕਿਆ। ਇਸ ਮੁਹਿੰਮ ਵਿਚ ਕੋਈ ਢਿੱਲ ਨਾ ਵਰਤਣ ਤੇ ਜ਼ੋਰ ਦਿੰਦੇ ਉਨ੍ਹਾਂ ਜ਼ਮੀਨ ਪੱਧਰ ਤੇ ਹੋਰ ਮਜ਼ਬੂਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਆਖਿਆ ਕਿ ਹਰ ਜ਼ਿਲ੍ਹੇ ਵਿਚ ਹਰ ਮਹੀਨੇ ਕਮੇਟੀਆਂ ਦੀਆਂ ਮੀਟਿੰਗਾਂ ਕਰਵਾਈਆਂ ਜਾਣ ਤੇ ਉਹ ਖੁਦ ਮਹੀਨਾਵਾਰ ਸੂਬਾ ਪੱਧਰੀ ਮੀਟਿੰਗਾਂ 'ਚ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨਗੇ। ਪੰਜਾਬ ਦੇ ਰੱਖਿਆ ਸੇਵਾਵਾਂ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਸਮਾਜਿਕ ਸਦਭਾਵਨਾ, ਸਨਮਾਨਤਾ ਤੇ ਭਾਈਚਾਰੇ ਦਾ ਸੁਨੇਹਾ ਹਮੇਸ਼ਾ ਮਨੁੱਖਤਾ ਨੂੰ ਪ੍ਰੇਰਿਤ ਕਰਦਾ ਰਹੇਗਾ। ਕੱਲ੍ਹ ਸੰਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਆਪਣਾ ਸਾਰਾ ਜੀਵਨ ਸਮਾਜਿਕ ਬੁਰਾਈਆਂ ਨੂੰ ਮਿਟਾਉਣ ਤੇ ਸੱਚ, ਦਇਆ, ਵਿਸ਼ਵ ਭਾਈਚਾਰੇ ਤੇ ਸ਼ਾਂਤੀਪੂਰਨ ਸਹਿਹੋਂਦ ਦੇ ਆਦਰਸ਼ਾਂ ਨੂੰ ਫੈਲਾਉਣ 'ਚ ਸਮਰਪਿਤ ਕੀਤਾ। ਮੰਤਰੀ ਨੇ ਮੰਦਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਮੇਰੀ ਬੇਰੀ ਦੇ ਨਾਲ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੜ ਸਮੇਤ ਪ੍ਰਮੁੱਖ ਪੰਥਕ ਸ਼ਖਸੀਅਤਾਂ ਮੌਜੂਦ ਹੋਈਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਵੀ ਵਿਸ਼ੇਸ਼ ਸਮਾਗਮ ਕੀਤਾ ਗਿਆ। ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮ

0: ਲਓ ਬਸ ਰੱਟ ਹੀ ਪਕੜ ਲਈ।
1: ਬਹੁ ਬਹੁ ਬਹੁ, ਅਰੇ ਇਹ ਕੌਵੇ ਕਾ ਮਜ਼ਾਕ ਉਡਾ ਰਹਾ ਹੈ।
0: ਅਰੇ
1: ਅਰੇ ਇਹ ਤੋ ਇਸ ਤਰ੍ਹਾਂ ਬੋਲਤਾ ਹੀ ਰਹੇਗਾ, ਬਹੁ ਬਹੁ, ਕੋਈ ਇਸੇ ਕੁਛ ਕਹਿਤਾ ਕਿਉਂ ਨਹੀਂ।
0: ਕਾਂ ਕਾਂ ਕਾਂ, ਕੁੱਤੇ ਦੇਖ ਨਹੀਂ ਰਹੇ ਸ਼ੇਰ ਰਾਜਾ ਵੀ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਅੱਜ ਪੰਜਾਬ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਕੀਤਾ ਰਵਾਨਾ। ਸੰਗਰੂਰ ਵਿਚ ਓਲੰਪਿਕ ਪੱਧਰ ਦੇ ਸਵੀਮਿੰਗ ਪੂਲ ਦਾ ਵੀ ਉਦਘਾਟਨ ਕੀਤਾ। ਮੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਤੇ ਮੌਸਮ ਵਿਭਾਗ ਨੇ ਕੱਲ੍ਹ 1 ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਗਰਜ ਚਮਕ ਨਾਲ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਕੀਤਾ ਜਾ ਸਕਦਾ। ਅੱਜ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ 'ਚ ਬਵਾਲ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤ ਬਚਾਓ ਅਭਿਆਨ ਦੀ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇੱਕ ਮੋਬਾਈਲ ਐਪ ਵਿਕਸਿਤ ਕਰਨ ਤੇ ਕੰਮ ਕਰ ਰਹੀ ਹੈ ਜੋ ਮਿੱਟੀ ਤੇ ਇਸ ਵਿੱਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਦੇਵੇਗੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਪੈਦਾਵਾਰ ਬਣਾਈ ਰੱਖਣ ਲਈ ਆਪਣੇ ਖੇਤਾਂ ਵਿੱਚ ਸੰਤੁਲਿਤ ਢੰਗ ਨਾਲ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
1: हम संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल, सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहां भी है, बारिश नहीं हो रही है, तो इस प्राकृतिक संतुलन को हमको बना के रखना पड़ेगा ताकि हमारी धरती सुरक्षित रहे तो हम भी सुरक्षित रहेंगे।
0: ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਦੇ ਹਮਲਿਆਂ ਸਬੰਧੀ ਸਰਵਉੱਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ

0: ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਾਰੇ ਸਬੰਧਤ ਵਿਭਾਗਾਂ ਨੂੰ ਇਕ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਆਖਿਆ ਗਿਆ। ਇਹ ਹੁਕਮ ਪਿਛਲੇ ਸਾਲ ਸਰਵਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸ ਦਾ ਉਦੇਸ਼ ਜਨਤਕ ਥਾਵਾਂ ਨੂੰ ਖਾਸ ਕਰਕੇ ਬੱਚਿਆਂ ਤੇ ਮਰੀਜ਼ਾਂ ਲਈ ਸੁਰੱਖਿਅਤ ਬਣਾਉਣਾ ਏ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਪੂਰਵਕ ਮਨਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਤੋਂ ਪੰਜਾਬ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਇਹ ਵੈਨਾਂ ਗੁਰੂ ਜੀ ਦੇ ਬਰਾਬਰੀ, ਸਮਾਜਿਕ ਨਿਆਂ, ਸ਼ਰਧਾ ਤੇ ਵਿਸ਼ਵ ਵਿਆਪੀ ਸਾਂਝੀਵਾਲਤਾ ਦੇ ਸਦੀਵੀ ਸੁਨੇਹੇ ਨੂੰ ਸੂਬੇ ਦੇ ਕੋਨੇ ਕੋਨੇ ਤੱਕ ਪਹੁੰਚਾਉਣਗੀਆਂ। ਇਸ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਮੁਹਿੰਮ ਤਹਿਤ ਐਲਈਡੀ ਨਾਲ ਲੈਸ ਮੋਬਾਈਲ ਵੈਨਾਂ ਰਾਹੀਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਕਰੀਬ 13,000 ਪਿੰਡਾਂ ਚ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਪਵਿੱਤਰ ਸਿੱਖਿਆਵਾਂ ਦੇ ਆਧਾਰਿਤ 30 ਮਿੰਟ ਦੀ ਦਸਤਾਵੇਜ਼ੀ ਫਿਲਮ ਦਿਖਾਈ ਜਾਵੇਗੀ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਘਰ, ਖਾਸ ਕਰਕੇ ਨੌਜਵਾਨ ਪੀੜ੍ਹੀ, ਗੁਰੂ ਜੀ ਦੇ ਭੇਦਭਾਵ ਰਹਿਤ ਬਰਾਬਰੀ ਵਾਲੇ ਸਮਾਜ ਦੀ ਸੇਧ ਤੋਂ ਪ੍ਰੇਰਿਤ ਹੋ ਸਕੇ। ਇਹ ਪਹਿਲਕਦਮੀ ਭਗਵੰਤ ਮਾਨ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਲਈ ਉਲੀਕੇ ਗਏ ਸਾਲ ਭਰ ਦੇ ਪ੍ਰੋਗਰਾਮਾਂ ਦਾ ਹਿੱਸਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਸੰਗਰੂਰ ਵਿਖੇ 9,50,00,000 ਰੁਪਏ ਦੀ ਲਾਗਤ ਨਾਲ ਬਣੇ ਓਲੰਪਿਕ ਪੱਧਰ ਦੇ ਸਵੀਮਿੰਗ ਪੂਲ ਦਾ ਵੀ ਉਦਘਾਟਨ ਕੀਤਾ। ਸੂਬੇ ਨੂੰ ਭਾਰਤ ਦਾ ਖੇਡ ਧੁਰਾ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਏਸ਼ੀਅਨ ਵਰਲਡ ਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਵਜੋਂ ਉਭਰੇਗਾ।
1: ਵਾਹਿਗੁਰੂ ਸਟੇਡੀਅਮ ਦੇ ਵਿੱਚ ਓਲੰਪਿਕ ਸਟੇਡੀਅਮ ਦਾ ਸਵਿਮਿੰਗ ਪੂਲ ਜਿਹੜਾ ਬਣ ਕੇ ਤਿਆਰ ਹੋਇਆ, 9,50,00,000 ਰੁਪਏ ਦੀ ਲਾਗਤ ਨਾਲ ਇਹ ਪੂਲ ਬਣਿਆ। ਇੰਟਰਨੈਸ਼ਨਲ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ। ਇਹ ਅਸਲ 'ਚ ਇਕੱਲਾ ਸਵਿਮਿੰਗ ਪੂਲ ਨਹੀਂ, ਇਹ ਸਾਡੇ ਆਉਣ ਵਾਲੇ ਏਸ਼ੀਅਨ ਵਰਲਡ ਤੇ ਓਲੰਪਿਕ ਚੈਂਪੀਅਨਾਂ ਦੀ ਨਰਸਰੀ ਬਣ ਗਈ ਹੈ। ਤੇ ਜਦੋਂ ਮੈਡਲ ਜਿੱਤ ਕੇ ਆਉਣਗੇ ਤਾਂ ਉਹਨਾਂ ਨੂੰ ਆਉਣ ਸਾਰ ਓਲੰਪਿਕ ਦੇ ਜਾਂ ਕਾਮਨਵੈਲਥ ਦੇ ਜਾਂ ਵਰਲਡ ਚੈਂਪੀਅਨਸ਼ਿਪ ਦੇ ਕਿਸੇ ਵੀ ਗੋਲਡ ਮੈਡਲ ਵਾਸਤੇ 1,00,00,000 ਰੁਪਇਆ, ਚਾਂਦੀ ਦੇ ਮੈਡਲ ਵਾਸਤੇ 75,00,00,000 ਤੇ 50,00,00,000 ਰੁਪਇਆ ਕਾਂਸੀ ਦੇ ਮੈਡਲ ਵਾਸਤੇ ਅਸੀਂ ਆਉਣ ਸਾਰ ਦਿੰਦੇ ਹਾਂ।
0: ਮੇਰੀ ਪੀੜ੍ਹੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੜ ਸਮੇਤ ਪ੍ਰਮੁੱਖ ਪੰਥਕ ਹਸਤੀਆਂ ਹਾਜ਼ਰ ਰਹੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਸ੍ਰੀ ਗੜਗੜ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਵਡਾਲੀ ਵਿਖੇ ਵੀ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਵੇਲੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਅੱਤ ਸੁੰਦਰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਅੱਜ 6ਵੇਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਅਧਿਆਤਮਕ ਸ਼ਕਤੀ ਦੀ ਬਹਾਦਰੀ ਵਿਚਕਾਰ ਅਸਾਧਾਰਨ ਸਦਭਾਵਨਾ ਦਾ ਗਹਿਰਾ ਸੰਦੇਸ਼ ਦਿੰਦਿਆਂ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਤੇ ਸਮਾਜ ਨੂੰ ਅਨਿਆਂ ਖਿਲਾਫ਼ ਖੜੇ ਹੋਣ ਲਈ ਪ੍ਰੇਰਿਤ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2 ਤਲਵਾਰਾਂ ਚੁੱਕ ਕੇ ਗੁਰੂ ਸਾਹਿਬ ਨੇ ਦਿਖਾਇਆ ਕਿ ਅਧਿਆਤਮਿਕਤਾ ਦੇ ਨਾਲ ਨਾਲ ਅਨਿਆਂ ਖਿਲਾਫ਼ ਨਿਡਰ ਹੋ ਕੇ ਖੜੇ ਹੋਣਾ ਵਿਸ਼ਵਾਸ ਦਾ ਅਨਿੱਖੜਵਾਂ ਅੰਗ ਹੈ। ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RINU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RINU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਨਗਰ ਨਿਗਮ ਦੇ ਅਧਿਕਾਰੀਆਂ ਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਸ਼ਹਿਰ ਦੇ ਡਰੇਨੇਜ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਵੱਡੀ ਨਦੀ, ਛੋਟੀ ਨਦੀ, ਮੁੱਖ ਡਰੇਨੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਸਬੰਧਤ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਵੀ ਨਿਰੀਖਣ ਕੀਤਾ। ਸਿਹਤ ਮੰਤਰੀ ਨੇ ਸਬੰਧਤ ਅਧਿਕਾਰੀਆਂ ਤੋਂ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਕੰਮ ਦੀ ਗੁਣਵੱਤਾ ਤੇ ਸਮੇਂ ਸਿਰ ਮੁਕੰਮਲ ਕਰਨ ਸਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਪਟਿਆਲਾ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਦਿਸ਼ਾ ਚ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਟਿਆਲਾ ਦੇ ਕਈ ਇਲਾਕਿਆਂ ਚ ਪਾਣੀ ਭਰਨ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਕਾਸੀ ਨਾਲਿਆਂ ਦੀ ਸਫਾਈ, ਡਰੇਨਾਂ ਦੀ ਸਮਰੱਥਾ ਵਧਾਉਣ, ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਤੇ ਸੰਵੇਦਨਸ਼ੀਲ ਥਾਵਾਂ ਤੇ ਲੋੜੀਂਦੇ ਸੁਧਾਰ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਨੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਪ੍ਰੋਜੈਕਟ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਚ ਰੱਖਦਿਆਂ ਹਰ ਕੰਮ ਨਿਰਧਾਰਿਤ ਸਮਾਂ ਹੱਦ ਅੰਦਰ ਉੱਚ ਮਿਆਰ ਨਾਲ ਪੂਰਾ ਕੀਤਾ ਜਾਵੇ। ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸ਼ਰਧਾਲੂਆਂ ਦਾ ਜਥਾ ਅੱਜ ਬਾਅਦ ਦੁਪਹਿਰ ਵਤਨ ਵਾਪਸ ਪਰਤਾ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠਲੀ ਇਸ ਜਥੇ ਦਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਬੀਤੇ ਕੱਲ੍ਹ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਚ

0: ਕਿਹਾ। ਇਸ ਤੋਂ ਪਹਿਲਾਂ ਜਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਸ਼ੇਖੂਪੁਰਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸਮੇਤ ਹੋਰਨਾਂ ਗੁਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ। ਸ਼ਰਧਾਲੂਆਂ ਨੇ ਗੁਰਤਾਵਾਂ ਦੇ ਦਰਸ਼ਨਾਂ ਦਾ ਮੌਕਾ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸ੍ਰੀ ਅਮਰਨਾਥ ਜੀ ਯਾਤਰਾ ਲਈ ਜੰਮੂ ਕਸ਼ਮੀਰ ਤੇ ਪੰਜਾਬ ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਤੀਰਥ ਯਾਤਰਾ ਦੇ ਰਸਤੇ, ਬੇਸ ਕੈਂਪਾਂ ਤੇ ਪਵਿੱਤਰ ਗੁਫਾ ਵੱਲ ਜਾਣ ਵਾਲੇ ਦੋਵੇਂ ਰਸਤਿਆਂ ਦੀ ਵਿਆਪਕ ਪ੍ਰਬੰਧ ਕੀਤੇ ਗਏ ਨੇ। ਸ਼ਰਧਾਲੂਆਂ ਦੇ ਪਹਿਲੇ ਜਥੇ ਜੰਮੂ ਪਹੁੰਚਣੇ ਸ਼ੁਰੂ ਹੋ ਗਏ ਨੇ। ਜੰਮੂ ਚ ਸੀਸੀਟੀਵੀ ਕੈਮਰੇ ਤੇ ਆਧੁਨਿਕ ਨਿਗਰਾਨੀ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਇੱਕ ਮੌਕ ਡਰਿਲ ਵੀ ਕੀਤੀ। ਪ੍ਰਥਮ ਪੂਜਾ ਦੇ ਮੌਕੇ ਭਾਰਤ ਤਿੱਬਤ ਸਰਹੱਦੀ ਪੁਲ ਦੇ ਇੰਸਪੈਕਟਰ ਜਨਰਲ ਡਾਕਟਰ ਅੰਕੁਲ ਸਭਰਵਾਲ ਨੇ ਪਵਿੱਤਰ ਗੁਫਾ ਤੇ ਬਰਾਰੀ ਮਾਰਗ ਤੇ ਡਾਕਟਰੀ ਸਹਾਇਤਾ ਕੇਂਦਰਾਂ ਦਾ ਉਦਘਾਟਨ ਕੀਤਾ। ਸੁਰੱਖਿਆ ਏਜੰਸੀਆਂ ਨੇ ਸ਼ਰਧਾਲੂਆਂ ਨੂੰ ਨਿਰਧਾਰਿਤ ਰਸਤੇ ਦੀ ਪਾਲਣਾ ਕਰਨ ਤੇ ਸੁਰੱਖਿਆ ਬਲਾਂ ਦੇ ਨਿਰਦੇਸ਼ਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 4 ਪਿਸਤੌਲਾਂ ਤੇ 5 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤੇ, ਜਦਕਿ 2 ਹੋਰਨਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਜ਼ਿਲ੍ਹਾ ਰੂਪਨਗਰ ਵਿਖੇ 3 ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ 100% ਗੰਨਾ ਫਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਫਸਰ ਆਦਿਤਿਆ ਡਿਜਲਵਾਲ ਨੇ ਦੱਸਿਆ ਕਿ 696 BLOs ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨਿਭਾ ਰਹੇ ਨੇ। ਘਰ ਘਰ ਜਾ ਕੇ ਵੋਟਰਾਂ ਨੂੰ ਗੰਨਾ ਫਾਰਮ ਦੇਣ ਤੇ ਫਾਰਮਾਂ ਨੂੰ ਭਰਵਾਉਣ ਲਈ ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ। ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਕਰੀਬ 65 ਸਥਾਨਕ ਲਾਭਪਾਤਰੀਆਂ, ਰੇਹੜੀ ਫੜੀ ਵਾਲਿਆਂ ਨੇ ਹਿੱਸਾ ਲਿਆ। ਬੈਂਕ ਅਧਿਕਾਰੀਆਂ ਨੇ ਯੋਗ ਲਾਭਪਾਤਰੀਆਂ ਨੂੰ 3ਜੀ ਕਿਸ਼ਤ ਤੋਂ ਬਾਅਦ ਕ੍ਰੈਡਿਟ ਕਾਰਡ ਵਾਸਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਕੱਲ੍ਹ ਤੋਂ 6 ਜੁਲਾਈ ਤੱਕ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਤਾਪਮਾਨ ਤੋਂ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੋਵਾਂ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ। ਪੇਸ਼ੀਨਗੋਈ ਕੀਤੀ ਗਈ ਹੈ ਕਿ ਬਾਰਿਸ਼ ਝੋਨੇ ਦੀ ਵਾਢੀ ਕਰ ਚੁੱਕੇ ਕਿਸਾਨਾਂ ਦੀ ਮਦਦ ਕਰੇਗੀ, ਸਗੋਂ ਪੰਜਾਬ 'ਚ ਬਿਜਲੀ ਸੰਕਟ ਨੂੰ ਘਟਾਉਣ 'ਚ ਵੀ ਮਦਦ ਕਰੇਗੀ। ਵਿਭਾਗ ਨੇ ਅੱਜ ਵੀ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਹਰਿਆਣਾ 'ਚ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ 'ਚ ਪੰਜਾਬ 'ਚ ਘੱਟ ਤੋਂ ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਪਠਾਨਕੋਟ ਤੇ ਬਠਿੰਡਾ 'ਚ 44.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਅੱਜ 50 ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਭਾਈ ਲਖਵਿੰਦਰ ਸਿੰਘ ਜੀ ਦੀ ਆਵਾਜ਼ ਵਿੱਚ ਸਰਵਨ ਕਰਦੇ ਹਾਂ ਇਹ ਸ਼ਬਦ।

ਦਿੱਤਾ ਹੈ। ਤੁਹਾਨੂੰ ਤੁਸੀਂ ਸਰਵਣ ਕਰ ਰਹੇ ਸੀ ਕੁਝ ਸ਼ਬਦ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ 107.2 ਮੈਗਾਹਰਟਜ਼ ਤੇ। ਅਗਲਾ ਪ੍ਰੋਗਰਾਮ ਜੈਮਾਲਾ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

ਤੁਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹੋ ਐਫ ਐਮ 107.2 ਮੈਗਾਹਰਟਜ਼ ਤੇ। ਪੇਸ਼ ਨੇ ਮੁੱਖ ਪ੍ਰਾਦੇਸ਼ਕ ਖਬਰਾਂ। ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਤੇ ਲਗਾਈਆਂ ਗਈਆਂ ਅਸਥਾਈ ਪਾਬੰਦੀਆਂ ਹਟਾਉਣ ਦਾ ਫੈਸਲਾ ਕੀਤਾ। 1 ਜੁਲਾਈ ਤੋਂ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਦੁਆਰਾ ਚਲਾਏ ਜਾ ਰਹੇ ਪੈਟਰੋਲ ਪੰਪਾਂ ਤੇ ਇਹ ਪਾਬੰਦੀਆਂ ਲਾਗੂ ਨਹੀਂ ਹੋਣਗੀਆਂ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੁਸ਼ਹਾਲ ਕਿਸਾਨਾਂ ਅਤੇ ਉੱਨਤ ਖੇਤੀਬਾੜੀ ਤੋਂ ਬਿਨਾਂ ਵਿਕਸਿਤ ਭਾਰਤ ਦਾ ਟੀਚਾ ਪ੍ਰਾਪਤ ਕਰਨਾ ਅਸੰਭਵ ਏ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਬਲ ਤੋਂ ਹਰਿਆਣਾ FPO ਮਿਸ਼ਨ 2026 ਦੀ ਸ਼ੁਰੂਆਤ ਕੀਤੀ। ਰੇਵਾੜੀ ਜ਼ਿਲ੍ਹੇ ਦੇ ਬਾਬਲ ਹਲਕੇ ਲਈ ਲਗਭਗ 125 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨਿਊ ਪੱਤਰ ਰੱਖਿਆ ਗਿਆ। ਜਨਰਲ ਉਪਿੰਦਰ ਦਿਵੇਦੀ ਅੱਜ ਸੇਵਾ ਮੁਕਤ ਹੋ ਗਏ। ਉਨ੍ਹਾਂ ਨਵੇਂ ਫੌਜ ਮੁਖੀ ਜਨਰਲ ਧੀਰਜ ਸੇਠ ਨੂੰ ਸੈਨਾ ਮੁਖੀ ਦੇ ਅਹੁਦੇ ਦਾ ਕਾਰਜਭਾਰ ਸੌਂਪ ਦਿੱਤਾ। ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਅਜੇ ਸਿੰਘਲ ਨੇ ਕਿਹਾ ਕਿ ਪੁਲਿਸ ਭਲਾਈ ਅਤੇ ਤਕਨੀਕੀ ਆਧੁਨਿਕੀਕਰਨ ਲਈ ਸਰਕਾਰ ਤੋਂ ਪ੍ਰਾਪਤ ਫੰਡਾਂ ਦੀ ਵਰਤੋਂ ਪੁਲਿਸ ਢਾਂਚੇ ਅਤੇ ਤਕਨੀਕੀ ਸਰੋਤਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ। ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਤਹਿਤ ਜੀਂਦ ਵਿੱਚ ਸਿਹਤ ਵਿਭਾਗ ਨੇ ਅੱਜ 2 ਬੌਲੇ ਅਤੇ ਗੁੰਗੇ ਬੱਚਿਆਂ ਨੂੰ ਬਿਹਤਰ ਇਲਾਜ ਲਈ ਵਿੱਤੀ ਸਹਾਇਤਾ ਲਈ ਕੁੱਲ 11,90,000 ਰੁਪਏ ਦੇ ਚੈੱਕ ਸੌਂਪੇ। ਚੰਡੀਗੜ੍ਹ ਰੈੱਡ ਕਰਾਸ ਸੁਸਾਇਟੀ ਵੱਲੋਂ ਅੱਜ ਚੰਡੀਗੜ੍ਹ ਦੇ ਨਵੇਂ ਸਕੱਤਰੇਤ ਭਵਨ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। 50 ਤੋਂ ਵੱਧ ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਪਵਿੱਤਰ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਅਤੇ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਮੁੱਖ ਪ੍ਰਾਦੇਸ਼ਕ ਖਬਰਾਂ ਖਤਮ ਹੋਈਆਂ। ਹੁਣ ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ JCB ਦੇ ਗਾਏ ਇਸ ਗੀਤ ਦੇ ਨਾਲ।

0: ਪਸੰਦ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ 107.2 ਮੈਗਾਹਰਟਜ਼ ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ।
1: आइए सुने कार्यक्रम हवा महल।

0: ये विविध भारती है थोड़ी।
1: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ 107.2 ਮੈਗਾਹਰਟਜ਼ ਤੇ 8:45 ਮਿੰਟ ਹੋਣ ਵਾਲੇ ਨੇ। ਹੁਣ ਸੁਣੋ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ।